ਤੂੰ ਮੈਂ ਵਿਸਰ ਨਾ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਏ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਹਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ

ਸਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹ ਪਤ ਸਾਹਿਬ ਨਾਨਕ ਰਹਿਣ ਜਾਈ।

0: ਕਿੱਥੇ ਆ ਗਏ ਅਸੀਂ
1: ਪਤਾ ਨਹੀਂ
0: ਕਰਦਾ ਕੀ ਮੈਨੂੰ ਲੱਗਾ ਕੋਈ ਕੁੜੀ ਦੀ ਚੱਕਰ ਹੋਣੀ ਹੈ
2: ਕੁੜੀ ਨੇ ਇਹਦਾ ਮਨ ਮੋਲਿਆ ਤੇ ਮੇਰਾ ਦਿਲ ਖੁੱਲਿਆ
0: ਸੱਜੀ ਕੁਛ ਕਹਿ ਯਾਰ
2: ਆਪੇ ਸਾਰਾ ਕੁਛ ਪਤਾ ਲੱਗ ਜਾ

0: ਡਾਊਨਲੋਡ ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ
1: ਇਟ ਵਾਸ ਜਸਟ ਅਨਦਰ ਡੇ ਅ ਫੈਮਿਲੀਅਰ ਡਰਾਈਵ ਥਰੂ ਫੈਮਿਲੀਅਰ ਕੰਟਰੀ ਬਟ ਦੈਨ ਜਸਟ ਅਰਾਊਂਡ ਦ ਕੋਰਨਰ ਕੇਮ ਦੀ ਅਨਐਕਸਪੈਕਟਡ He'd let his speed creep a little too high as he approached a bend. And he was no longer driving at the right speed for the road. The scary thing is, he didn't even realize. Driving even a little too fast for the situation is a major cause of collisions, especially on country roads where you don't know what's around the corner. Think. Don't let your speed creep.
2: Feel good track. Brought to you by Dairy Valley.
3: Soft and tender, like grandma's warm hug. Dairy Valley Paneer is made with natural ingredients and zero preservatives. Visit dairyvalley.net.

ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ.com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ। ਪੰਜਾਬੀ ਯੇ ਹੈ ਲਾਈਕਾ ਗੋਲਡ 2।